0: ਵੱਡੀ ਉਮਰ ਦੇ ਲੋਕਾਂ ਤਾਈਂ ਕਾਰਨ ਕੋਈ ਵੀ ਰਿਹਾ ਹੋਵੇ ਪਰ ਆਤਮ ਹੱਤਿਆ ਦੀ ਵੱਧਦੀ ਪ੍ਰਵਿਰਤੀ ਉੱਤੇ ਕਾਬੂ ਪਾਉਣਾ ਜ਼ਰੂਰੀ ਹੈ ਤੇ ਇਹ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਅਜਿਹੇ ਉਪਾਅ ਕੀਤੇ ਜਾਣ ਕਿ ਹੋਣ ਵਾਲੀ ਆਤਮ ਹੱਤਿਆ ਨੂੰ ਰੋਕਿਆ ਜਾ ਸਕੇ। ਹੈਰਾਨਗੀ ਦੀ ਗੱਲ ਹੈ ਕਿ ਦੁਨੀਆ 'ਚ ਤਕਨੀਕੀ ਖੇਤਰ ਤੇ ਅਰਥ ਵਿਵਸਥਾ 'ਚ ਸਭ ਤੋਂ ਅੱਗੇ ਲੰਘ ਜਾਣ ਵਾਲਾ ਦੇਸ਼ ਚੀਨ। ਜੀ ਹਾਂ, ਚੀਨ 'ਚ ਹਰ ਸਾਲ ਤਕਰੀਬਨ 20 ਲੱਖ ਲੋਕੀ ਆਤਮ ਹੱਤਿਆ ਕਰਦੇ ਨੇ ਜਿਨ੍ਹਾਂ ਦੀ ਉਮਰ 15 ਸਾਲ ਤੋਂ ਲੈ ਕੇ 34 ਸਾਲ ਦੇ ਵਿਚਕਾਰ ਹੈ। ਇਹ ਗੱਲ ਇੱਕ ਰਿਸਰਚ ਦੇ ਮੁਤਾਬਕ ਕਹੀ ਗਈ ਹੈ ਤੇ ਇਹਨਾਂ 'ਚ 75% ਦੀ ਆਤਮ ਹੱਤਿਆ ਪੇਂਡੂ ਇਲਾਕਿਆਂ 'ਚ ਹੁੰਦੀਆਂ ਨੇ ਤੇ ਇਹਨਾਂ ਅੰਕੜਿਆਂ 'ਚ 25% ਦੀ ਆਤਮ ਹੱਤਿਆ ਕਰਨ ਵਾਲੀਆਂ ਔਰਤਾਂ ਹਨ। ਹੋਰ ਦੇਸ਼ਾਂ 'ਚੋਂ ਵੀ ਆਤਮ ਹੱਤਿਆ ਹੋਣ ਦੀਆਂ ਖਬਰਾਂ ਲਗਾਤਾਰ ਮਿਲਦੀਆਂ ਰਹਿੰਦੀਆਂ ਨੇ। ਇਸੇ ਲਈ ਇਹ ਦਿਵਸ ਸੰਸਾਰ ਭਰ 'ਚ ਅੱਜ ਦੇ ਦਿਨ ਮਨਾਉਂਦੇ ਨੇ ਕਿ ਆਤਮ ਹੱਤਿਆ ਦੇ ਮਾਮਲੇ ਘੱਟ ਕੀਤੇ ਜਾ ਸਕਣ। ਇੱਥੇ ਇਹ ਵੀ ਵਿਚਾਰਨਯੋਗ ਗੱਲ ਹੈ ਕਿ ਇਹ ਮਾਮਲੇ ਸਰਕਾਰ, ਸੰਸਥਾਵਾਂ ਜਾਂ ਡਾਕਟਰ, ਇਹ ਸਾਰੇ ਅਦਾਰੇ ਆਪਣੇ ਪੱਧਰ ਤੇ ਆਤਮ ਹੱਤਿਆ ਨੂੰ ਰੋਕਣ ਦੀਆਂ ਸਲਾਹਾਂ, ਸੈਮੀਨਾਰ, ਲੈਕਚਰ, ਕਿਤਾਬਾਂ ਰਾਹੀਂ ਬਥੇਰੇ ਯਤਨ ਕਰ ਰਹੇ ਨੇ, ਪਰ ਪ੍ਰੋਫੈਸਰ ਡੀ ਲੀਓ ਨੇ ਬਹੁਤ ਪ੍ਰਭਾਵਸ਼ਾਲੀ ਗੱਲ ਆਖੀ ਹੈ ਕਿ ਸਥਾਨੀਏ ਪੱਧਰ ਤੇ ਯਾਨੀ ਲੋਕਲ ਪੱਧਰ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਖਤਰੇ 'ਚ ਪਈਆਂ ਜ਼ਿੰਦਗੀਆਂ ਨੂੰ ਬਚਾਉਣ 'ਚ ਮਦਦ ਕਰੀਏ। ਬੜੀ ਸਟੀਕ ਗੱਲ ਹੈ, ਇਹ ਸੰਭਵ ਹੈ ਤੇ ਅਸੀਂ ਇਸ ਨੂੰ ਕਰ ਸਕਦੇ ਹਾਂ। ਪਰ ਆਤਮ ਹੱਤਿਆ ਕਰਨ ਦੇ ਕਾਰਨ ਕੀ ਹਨ, ਇਹ ਮਾਮਲੇ ਕਿਉਂ ਵੱਧ ਰਹੇ ਨੇ ਤੇ ਇਹ ਸਮੱਸਿਆ ਨੂੰ ਕਿਵੇਂ ਕਾਬੂ 'ਚ ਕੀਤਾ ਜਾ ਸਕਦਾ ਹੈ, ਇਸ ਤੇ ਵੇਰਵੇ ਨਾਲ ਚਾਨਣ ਪਾਉਣ ਲਈ ਅਸੀਂ ਤੁਹਾਨੂੰ ਸਿਹਤ ਸੰਭਾਲ ਪ੍ਰੋਗਰਾਮ 'ਚ ਇੱਕ ਇੰਟਰਵਿਊ ਸੁਣਵਾ ਰਹੇ ਹਾਂ ਜਿਸ ਦਾ ਵਿਸ਼ਾ ਹੀ ਇਹੀ ਹੈ, ਆਤਮ ਹੱਤਿਆ ਦੀ ਪ੍ਰਵਰਤੀ ਦੀ ਰੋਕਥਾਮ। ਤੇ ਇਸ ਵਿਸ਼ੇ ਤੇ ਡਾਕਟਰ MS ਭਾਟੀਆ ਨਾਲ ਗੱਲਬਾਤ ਕਰ ਰਹੇ ਨੇ ਪਰਵਿੰਦਰ ਕੌਰ।
1: ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਸੀਂ ਇਸ ਵਿਸ਼ਵ ਆਤਮ ਹੱਤਿਆ ਦਿਵਸ ਉੱਪਰ ਆਤਮ ਹੱਤਿਆ ਦੀ ਪ੍ਰਵਿਰਤੀ ਦੀ ਰੋਕਥਾਮ ਬਾਰੇ ਜਾਣਕਾਰੀ ਲਵਾਂਗੇ। ਆਤਮ ਹੱਤਿਆ ਕੀ ਹੁੰਦੀ ਹੈ, ਕਿਵੇਂ ਹੁੰਦੀ ਹੈ, ਇਸ ਦੇ ਰਿਸਕ ਫੈਕਟਰ ਕੀ ਨੇ, ਕਿਵੇਂ ਇਸ ਨੂੰ ਬਚਾਇਆ ਜਾ ਸਕਦਾ ਹੈ ਤੇ ਕਿਹੜੇ ਕਿਹੜੇ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਇਸ ਨੂੰ ਘਟਾਉਣ ਵਾਸਤੇ, ਇਹਨਾਂ ਸਭ ਜਾਣਕਾਰੀ ਵਾਸਤੇ ਸਾਡੇ ਨਾਲ ਅੱਜ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ MS ਭਾਟੀਆ ਜੀ। ਡਾਕਟਰ MS ਭਾਟੀਆ ਹੈਡ ਆਫ ਡਿਪਾਰਟਮੈਂਟ ਗੁਰੂ ਤੇਗ ਬਹਾਦਰ ਹੋਸਪਿਟਲ ਐਜ਼ ਏ ਮਨੋਵਿਗਿਆਨਿਕ ਡਾਕਟਰ ਦੇ ਤੌਰ ਤੇ ਇਸ ਟਾਈਮ ਰਿਟਾਇਰ ਹੋ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਆਪ ਜੀ ਦਾ ਜੀ ਆਇਆਂ ਨੂੰ ਸਾਡੇ ਪ੍ਰੋਗਰਾਮ ਵਿੱਚ।
2: ਹਾਂਜੀ, ਬਹੁਤ ਬਹੁਤ ਮਿਹਰਬਾਨੀ।
1: ਡਾਕਟਰ ਸਾਹਿਬ, ਆਤਮ ਹੱਤਿਆ ਦਿਵਸ ਦੇ ਉੱਪਰ ਅੱਜ ਆਪਾਂ ਜਾਣਕਾਰੀ ਲੈ ਰਹੇ ਹਾਂ ਕਿ ਆਤਮ ਹੱਤਿਆ ਹੁੰਦੀ ਕੀ ਹੈ।
2: ਆਤਮ ਹੱਤਿਆ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਮੀ ਅਗਰ ਖੁਦ ਆਪਣੇ ਇੰਟੈਂਸ਼ਨ ਦੇ ਨਾਲ, ਆਪਣੇ ਜਾਣਕਾਰੀ ਦੇ ਵਿੱਚ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਖਤਮ ਕਰ ਲੈਂਦਾ ਹੈ, ਉਹਨੂੰ ਅਸੀਂ ਆਤਮ ਹੱਤਿਆ ਕਰਨਾ ਹੈ।
1: ਤੇ ਡਾਕਟਰ ਸਾਹਿਬ, ਜਾਂ ਆਤਮ ਹੱਤਿਆ ਨੂੰ ਅੱਜ ਵੀ ਕਿਹਾ ਨੂੰ ਕ੍ਰਾਈਮ ਮੰਨਦੇ ਨੇ ਕਿ ਇਸ ਨੂੰ ਅਸੀਂ ਲੀਗਲ ਐਕਟ ਦੇ ਤੌਰ ਤੇ ਲੈਂਦੇ ਹਾਂ?
2: ਪਹਿਲੇ ਇਹਨੂੰ ਅਰਥ ਸੀ ਕਾਨੂੰਨੀ ਰੂਪ ਵਿੱਚ ਕ੍ਰਾਈਮ ਮੰਨਦੇ ਸੀ ਤੇ ਹੁਣ ਇਹਨਾਂ ਨੇ ਮੈਂਟਲ ਹੈਲਥ ਕੇਅਰ ਐਕਟ ਜਿਹੜਾ ਇੰਡੀਆ ਦਾ ਆਇਆ ਹੈ, ਨਵਾਂ ਮੈਂਟਲ ਹੈਲਥ ਐਕਟ, ਉਹ 2017 ਦੇ ਵਿੱਚ ਉਹਦੇ 'ਚ ਇਹਨੂੰ ਕ੍ਰਾਈਮ ਤੋਂ ਹਟਾ ਦਿੱਤਾ, ਡੀਕ੍ਰਿਮੀਨਲਾਈਜ਼ ਕਰ ਦਿੱਤਾ। ਪਰ ਅਗਰ ਇਹਨੂੰ ਆਤਮ ਹੱਤਿਆ ਨੂੰ ਕੋਈ ਅਗਰ ਪ੍ਰਵਿਰਤੀ ਨੂੰ ਵਧਾਉਂਦਾ ਹੈ, ਕੋਈ ਰਿਸ਼ਤੇਦਾਰ, ਕੋਈ ਫਰੈਂਡ ਜਾਂ ਕੋਈ ਹੋਰ ਆਦਮੀ, ਤੇ ਤਦ ਉਹ ਹਲੇ ਵੀ ਕ੍ਰਾਈਮ ਹੈ।
1: ਮਤਲਬ ਜੇ ਉਕਸਾਉਂਦਾ ਕਿਸੇ ਪਰਸਨ ਨੂੰ ਕਿ ਤੁਸੀਂ ਆਤਮ ਹੱਤਿਆ ਕਰ ਲਓ, ਇਸ ਤਰ੍ਹਾਂ ਸੋਲੂਸ਼ਨ ਤੁਹਾਡੀ ਪ੍ਰੋਬਲਮ ਦਾ ਸੋਲੂਸ਼ਨ ਇਹੀ ਆਤਮ ਹੱਤਿਆ ਕਰਨਾ, ਤੇ ਉਹਨੂੰ ਕ੍ਰਾਈਮ ਮੰਨਿਆ ਜਾਏਗਾ।
2: ਕ੍ਰਾਈਮ ਇਸ ਕਰਕੇ ਹਟਾਇਆ ਕਿਉਂਕਿ ਜਿਹੜਾ ਆਦਮੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦਾ ਹੈ, ਆਤਮ ਹੱਤਿਆ ਕਰ ਲੈਂਦਾ ਹੈ, ਉਹ ਆਲਰੇਡੀ ਇੰਨੇ ਟੈਨਸ਼ਨ ਦੇ ਵਿੱਚ ਹੈ, ਇੰਨੇ ਪੇਨ ਵਿੱਚ ਹੈ, ਤੇ ਉਹਨੂੰ ਅਗਰ ਫਿਰ ਅਸੀਂ ਪੁਲਿਸ ਤੇ ਉਹਦੀ FIR ਦਰਜ ਕਰਕੇ ਔਰ ਕਾਨੂੰਨੀ ਕਾਰਵਾਈ ਦੇ ਵਿੱਚ ਉਹਨੂੰ ਪਾਈਏ ਤੇ ਹੋਰ ਉਹਨੂੰ ਪ੍ਰੋਬਲਮ ਵੱਧਦੀ ਹੈ। ਐਸੀ ਕਰਕੇ ਉਹ ਕ੍ਰਾਈਮ ਹਟਾ ਦਿੱਤਾ ਗਿਆ, ਇਲਾਜ ਦੀ ਉਹਨੂੰ ਜ਼ਰੂਰਤ ਹੈ, ਔਰ ਅਗਰ ਕ੍ਰਾਈਮ ਸੁਸਾਈਡ ਕਰ ਲੈਂਦਾ ਤੇ ਪੁਲਿਸ FIR ਦਰਜ ਕਰਦੀ ਹੈ ਇਸ ਕਰਕੇ ਕਿ ਬਈ ਉਹਨੂੰ ਕਿਸੇ ਨੇ ਉਕਸਾਇਆ ਤਾਂ ਨਹੀਂ ਸੀਗਾ ਜਾਂ ਕੋਈ ਹੋਰ ਕਾਰਨ ਤਾਂ ਨਹੀਂ ਸੀ ਕਿ ਉਹਨੂੰ ਪੋਇਜ਼ਨ ਕੀਤਾ ਹੋਏ ਜਿਹਦੇ ਕਰਕੇ ਉਹਦੀ ਡੈਥ ਹੋਈ ਹੈ।
1: ਜਿਸ ਬੰਦੇ ਨੇ ਆਤਮ ਹੱਤਿਆ ਕਰ ਲਿੱਤੀ ਹੈ ਤੇ ਉਹਨੂੰ ਕਿੱਦਾਂ ਕ੍ਰਿਮੀਨਲਾਈਜ਼ ਕਰ ਸਕਦੇ ਨੇ, ਕਿ ਉਹਦੇ ਘਰਦਿਆਂ ਨੂੰ ਕਰਦੇ ਨੇ, ਕਿ ਪੁਲਿਸ ਇਹ ਲੱਭਦੀ ਹੈ ਕਿ ਕਿੰਨੇ ਆਤਮ ਹੱਤਿਆ ਵਾਸਤੇ ਉਕਸਾਇਆ ਉਹਨਾਂ ਨੂੰ?
2: ਹਾਂ, ਪੁਲਿਸ ਜਿਹੜੀ ਹੈ ਨਾ ਉਹ ਹਰ ਐਂਗਲ ਤੇ ਇਨਵੈਸਟੀਗੇਟ ਕਰਦੀ ਹੈ ਕਿ ਬਈ ਰਿਸ਼ਤੇਦਾਰਾਂ ਨੇ ਉਕਸਾਇਆ ਤਾਂ ਨਹੀਂ ਸੀਗਾ ਜਾਂ ਫਿਰ ਜਿੱਥੇ ਉਹ ਕੰਮ ਕਰਦਾ ਹੈ ਉੱਥੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਤਾਂ ਨਹੀਂ ਸੀਗੀ ਜਿਹਦੇ ਕਰਕੇ ਉਹਨੂੰ ਉਕਸਾਇਆ ਗਿਆ।
1: ਤੇ ਡਾਕਟਰ ਸਾਹਿਬ, ਤੁਸੀਂ ਸਾਨੂੰ ਜਾਣਕਾਰੀ ਦਿੱਤੀ ਕਿ ਸੁਸਾਈਡ ਕ੍ਰਿਮੀਨਲਾਈਜ਼ ਹੈ ਕਿ ਨਹੀਂ ਹੈ, ਪਰ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਸੁਸਾਈਡ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਰਿਸਕ ਫੈਕਟਰ ਕੀ ਨੇ, ਕਿਸ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਲੋਕ ਜ਼ਿਆਦਾ ਇਸ ਸੁਸਾਈਡ ਕਰਨ ਦੇ ਮਾਮਲੇ ਵਿੱਚ ਆ ਜਾਂਦੇ ਨੇ?
2: ਇੱਕ ਤਾਂ ਅਸੀਂ ਕਹਿੰਦੇ ਹਾਂ ਇੰਪਲਸਿਵ ਸੁਸਾਈਡ। ਇੰਪਲਸਿਵ ਸੁਸਾਈਡ ਹੁੰਦਾ ਕਿ ਆਦਮੀ ਦੇ ਕਦੀ ਵੀ ਇੰਪਲਸ ਆਈ ਔਰ ਇੰਪਲਸ ਅਸੀਂ ਹੁੰਦੀ ਕਿ ਉਹਨੂੰ ਲੱਗਦਾ ਕਿ ਮੇਰਾ ਸਭ ਕੁਝ ਖਤਮ ਹੋ ਗਿਆ, ਉਹ ਕਿਸੇ ਸਟ੍ਰੈਸ ਕਰਕੇ ਹੋ ਸਕਦਾ ਹੈ, कोई फाइनेंशियल डिफिकल्टी करके हो सकता है या किसी की डेथ करके हो सकता है।

0: ਘਰੇਲੂ ਝਗੜੇ ਕਰਕੇ ਵੀ
1: ਹਾਂ ਕੋਈ ਝਗੜੇ ਕਰਕੇ ਹੋ ਸਕਦਾ ਹੈ ਤੋ ਇੱਕਦਮ ਉਹਦੇ 'ਚ ਆਈਡੀਆ ਆਉਂਦਾ ਅਤੇ ਉਹ ਸੁਸਾਈਡ ਕਰ ਲੈਂਦਾ ਦੂਸਰਾ ਹੁੰਦਾ ਜਿਸ ਤਰ੍ਹਾਂ ਇਹਨੇ ਕਹਿੰਦੇ ਪਲਾਨਿੰਗ ਕਈ ਵਾਰੀ ਉਹਦੇ 'ਚ ਆਈਡੀਆ ਆਉਂਦੇ ਨੇ ਉਹ ਪਲਾਨ ਕਰਦਾ ਆਪਣੇ ਸੁਸਾਈਡ ਨੂੰ ਉਹ ਪਲਾਨਿੰਗ ਐਸੇ ਜਾਂ ਤਾਂ ਕੋਈ ਉਹਨੂੰ ਫਿਜੀਕਲ ਇਲਨੈਸ ਹੋਵੇ ਜਿਸ ਤਰ੍ਹਾਂ ਕਰੋਨਿਕ ਅਸੀਂ ਕਹਿੰਦੇ ਨਾ ਸਰੀਰਕ ਰੋਗ
0: ਬਹੁਤ ਪੁਰਾਣੀ ਕੋਈ ਬਿਮਾਰੀ ਚੱਲ ਰਹੀ
1: ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜੋ ਕੰਟਰੋਲ ਨਹੀਂ ਹੋ ਰਹੀ ਜਾਂ ਕੈਂਸਰ ਕੈਂਸਰ ਵਾਲੇ ਪੇਸ਼ੈਂਟ ਜਿਹਨਾਂ ਲੱਗਦਾ ਕਿ ਹੁਣ ਮੇਰੀ ਡੈਥ ਪੱਕੀ ਹੈ ਔਰ ਮੇਰਾ ਬਰਡਨ ਹੈ ਫੈਮਿਲੀ ਦੇ ਉੱਪਰ

0: सुसाइड नोट, सुसाइड नोट होंदा जिहड़ा बच्चा लिख के सुसाइड कर लैंदा है। ਉਹ ਇਸ ਨੋਟਸ ਨੂੰ ਅਸੀਂ ਐਨਾਲਾਈਜ਼ ਕੀਤਾ ਅਤੇ ਅਸੀਂ ਦੇਖਿਆ ਕਿ ਉਹਦੇ 'ਚ ਕਈ ਸਾਰੇ ਬੱਚਿਆਂ ਨੇ ਇੰਡੀਕੇਸ਼ਨ ਦਿੱਤਾ ਕਿ ਮੈਂ ਤਾਂ ਮਰਨ ਜਾ ਰਿਹਾ ਅਤੇ ਮੇਰੀ ਭੈਣ ਨੂੰ ਜਾਂ ਮੇਰੇ ਭਰਾ ਨੂੰ ਵੀ ਬਚਾ ਲਓ, ਉਹ ਵੀ ਸੁਸਾਈਡ ਕਰੇਗਾ। ਅਤੇ ਉਹ ਇੰਡੀਕੇਸ਼ਨ ਆ ਗਿਆ ਕਿ ਬਾਈ ਦੇਖੋ ਫੈਮਿਲੀ 'ਚ ਅਦਰ ਦੂਸਰੇ ਬੱਚੇ ਨੇ, ਉਹਨਾਂ 'ਚ ਵੀ ਇੰਡੀਕੇਸ਼ਨ ਹੈ ਜੋ ਦਿੱਤੀ
1: ਇਹਦਾ
0: ਉਹਨੇ।
1: ਮਤਲਬ ਇਹ ਨਹੀਂ ਹੋ ਸਕਦਾ ਕਿ ਉਹ ਦੂਸਰੇ ਬੱਚੇ ਨੂੰ ਉਕਸਾ ਵੀ ਰਿਹਾ?
0: ਨਹੀਂ, ਐਸਾ ਨਹੀਂ ਹੈ, ਕਿਉਂਕਿ ਉਹ ਅਗਰ ਸੁਸਾਈਡ ਨੋਟ 'ਤੇ ਲਿਖ ਕੇ ਜਾ ਰਿਹਾ ਉਹ ਤਾਂ ਮਰ ਹੀ ਰਿਹਾ, ਉਹ ਇੰਡੀਕੇਸ਼ਨ ਦਿੰਦਾ। ਜ਼ਿਆਦਾਤਰ ਬੱਚਿਆਂ 'ਚ ਇਹ ਹੁੰਦਾ ਕਿ ਉਹਨਾਂ ਨੂੰ ਪ੍ਰੋਟੈਸਟ ਹੁੰਦਾ ਹੈ, ਪ੍ਰੋਟੈਸਟ ਮਤਲਬ ਜਿਸ ਤਰ੍ਹਾਂ ਸਕੂਲ ਦੇ ਅਗੇਂਸਟ ਜਾਂ ਪੇਰੈਂਟਸ ਦੇ ਅਗੇਂਸਟ ਕੋਈ ਚੀਜ਼ ਪਸੰਦ ਨਹੀਂ ਹੈ, ਤਾਂ ਉਹ ਅਜੇ ਪ੍ਰੋਟੈਸਟ ਕਰਕੇ ਕਿ ਉਹ ਸੁਸਾਈਡ ਅਟੈਂਪਟ ਕਰਦੇ ਹੈਗੇ। ਔਰ ਕਈ ਵਾਰੀ ਪ੍ਰੈਸ਼ਰ ਵੀ ਹੁੰਦਾ, ਤੁਸੀਂ ਸਹੀ ਕਿਹਾ ਕਿ ਪ੍ਰੈਸ਼ਰ ਵੀ ਹੁੰਦਾ, ਜਿਹੜਾ ਗਰੁੱਪ ਹੈ ਨਾ ਉਹਨਾਂ ਦਾ ਪੀਅਰ ਪ੍ਰੈਸ਼ਰ ਵੀ ਹੁੰਦਾ ਜਿਹਦੇ 'ਚ ਉਹ ਉਕਸਾਉਂਦੇ ਹੈਗੇ, ਅਤੇ ਉਕਸਾਉਣ ਵਾਲਾ ਜਿਹੜਾ ਮਾਮਲਾ ਹੈ ਉਹ ਵੀ ਕਾਫੀ ਇਹਦੇ ਨਾਲ ਲਿੰਕ ਹੈ। ਜਾਂ ਉਹ ਨਸ਼ੇ ਦੇ ਹਾਲਤ 'ਚ ਹੋਏ ਬੱਚਾ ਡਿਸਾਈਡ ਹੀ ਨਹੀਂ ਕਰ ਸਕਦਾ, ਉਹਨੂੰ ਜੋ ਕਹਿਣਗੇ ਜੋ ਸਜੈਸ਼ਨ ਦੇਣਗੇ ਉਹ ਫੋਲੋ ਕਰਦਾ ਹੈ।
1: ਕਈ ਵਾਰੀ ਅਸੀਂ ਇਹ ਵੀ ਦੇਖਿਆ ਹੈ ਕਿ ਜੇ ਸੁਸਾਈਡ ਕਰਨ ਵਾਲੇ ਲੋਕਾਂ ਨੂੰ ਡਿਪਰੈਸ਼ਨ ਤਾਂ ਹੁੰਦਾ ਹੀ ਹੈ, ਪਰ ਡਿਪਰੈਸ਼ਨ ਤੋਂ ਬਾਅਦ ਬਿਲਕੁਲ ਨੋਰਮਲ ਬਿਹੇਵ ਕਰਨਾ ਸ਼ੁਰੂ ਕਰ ਦਿੰਦੇ, ਜਿਸ ਤਰ੍ਹਾਂ ਬਿਲਕੁਲ ਖੁਸ਼ ਰਹਿਣਾ ਸ਼ੁਰੂ ਕਰ ਦਿੰਦੇ ਨੇ, ਇਕਦਮ ਹੀ ਆਤਮ ਹੱਤਿਆ ਕਰ ਲੈਂਦੇ ਨੇ। ਉਹ ਉਸ ਬਾਰੇ ਥੋੜ੍ਹੀ ਜਾਣਕਾਰੀ ਸ਼ਰੋਤਾਵਾਂ ਨੂੰ ਦਵੋ ਤੁਸੀਂ।
0: ਅਸੀਂ ਸੁਸਾਈਡ ਨੂੰ ਉਸ ਤਰ੍ਹਾਂ ਕਹਿੰਦੇ ਹਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਦਾ ਤੂਫਾਨ ਹੈ, ਦਿਮਾਗ ਦੇ ਇੱਕ ਤਰ੍ਹਾਂ ਦਾ ਤੂਫਾਨ ਆਇਆ, ਉਹ ਤੂਫਾਨ ਚਲਾ ਗਿਆ, ਤੂਫਾਨ ਦੇ ਬਾਅਦ ਆਦਮੀ ਸ਼ਾਂਤ ਹੋ ਗਿਆ, ਅਤੇ ਉਹਦੇ ਬਾਅਦ ਫਿਰ ਇਕਦਮ ਜੋ ਹੈ ਸੁਸਾਈਡ ਦੀ ਜਿਹੜੀ ਡਿਪਰੈਸ਼ਨ ਦੀ ਅਸੀਂ ਟ੍ਰੀਟਮੈਂਟ ਵੀ ਕਰਨੇ ਹਾਂ, ਉਹਦੇ 'ਚ ਅਸੀਂ ਸਭ ਤੋਂ ਪਹਿਲੇ ਇਹੋ ਸੁਜੈਸਟ ਕਰਨੇ ਹਾਂ ਕਿ ਇਹਦੇ ਉੱਤੇ ਤੁਹਾਨੂੰ ਆਪਣਾ ਓਬਜਰਵੇਸ਼ਨ ਰੱਖਣੀ ਹੈ। ਓਬਜਰਵੇਸ਼ਨ ਮਤਲਬ ਇਹਨੂੰ ਦੇਖਭਾਲ ਕਰਨੀ ਹੈ ਤਾਂ ਕਿ ਬੱਚਾ ਕਿਸੇ ਵੀ ਤਰੀਕੇ ਨਾਲ ਸੁਸਾਈਡ ਦੀ ਤਰਫ ਨਾ ਜਾਏ। ਕੋਈ ਐਸੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਘਰ ਵਿੱਚ ਜਿਸ ਤਰ੍ਹਾਂ ਪੋਇਜ਼ਨ ਹੈ, ਦਵਾਈਆਂ ਨੇ, ਉਹਨਾਂ ਦੀ ਐਕਸੈਸਿਸ ਹੋ ਜਾਏ ਤਾਂ ਉਹ ਬੱਚਾ ਅਟੈਂਪਟ ਕਰ ਸਕਦਾ ਸੁਸਾਈਡ। ਤੁਸੀਂ ਸਹੀ ਪੁੱਛਿਆ ਕਿ ਟ੍ਰੀਟਮੈਂਟ ਦੇ ਬਾਅਦ ਵੀ ਜਿਸ ਤਰ੍ਹਾਂ ਅਸੀਂ ਦਵਾਈਆਂ ਵੀ ਦਿੰਦੇ ਹਾਂ ਜਾਂ ਸਾਈਕੋਥੈਰੇਪੀ ਦਿੰਦੇ ਹਾਂ, ਸੁਸਾਈਡ ਦੀ ਜਿਹੜੀ ਇੰਟੈਂਸ਼ਨ ਹੈ ਉਹ ਕੱਟਣ 'ਚ ਬਹੁਤ ਟਾਈਮ ਲੱਗ ਜਾਂਦਾ ਹੈ। ਬੱਚਾ ਡਿਪਰੈਸ਼ਨ ਦੇ ਤੋਂ ਬਾਹਰ ਆ ਜਾਏਗਾ, 2 ਹਫ਼ਤੇ 'ਚ ਬਾਹਰ ਆ ਜਾਏਗਾ, 3 ਹਫ਼ਤੇ 'ਚ ਬਾਹਰ ਆ ਜਾਏਗਾ, ਲੇਕਿਨ ਸੁਸਾਈਡਲ ਟੈਂਡੈਂਸੀ ਜਿਹੜੀ ਉਹਦੀ ਰਹਿੰਦੀ ਹੈ ਉਹ ਕਾਫੀ ਦੇਰ ਤੱਕ ਰਹਿੰਦੀ ਹੈ, ਇਸ ਕਰਕੇ ਉਹਦੇ 'ਤੇ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ।
1: ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਜਿਵੇਂ ਕਿ ਬੱਚਿਆਂ ਵਿੱਚ ਇਹ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਅਤੇ ਬਜ਼ੁਰਗਾਂ ਵਿੱਚ ਵੀ ਜ਼ਿਆਦਾ ਹੁੰਦੇ, ਕੀ ਨੌਜਵਾਨ ਵੀ ਓਨੇ ਹੀ ਗ੍ਰਸਤ ਨੇ ਇਸ ਟੈਂਡੈਂਸੀ ਤੋਂ? ਕਿਆ ਅਸੀਂ ਇਹਨੂੰ ਕੈਟੇਗਰਾਈਜ਼ ਕਰ ਸਕਦੇ ਹਾਂ ਇਸ ਚੀਜ਼?
0: ਹਾਂ, ਅਸੀਂ ਕੈਟੇਗਰਾਈਜ਼ ਕਰ ਸਕਦੇ ਹਾਂ ਕਿਉਂਕਿ ਜਿਹੜਾ ਸਾਡਾ ਐਨਾਲਿਸਿਸ ਹੁੰਦਾ ਹੈ ਅਸੀਂ ਹਰ ਸਾਲ ਕਰਦੇ ਹਾਂ, ਅਤੇ ਜਿਹੜਾ ਲਾਸਟ ਐਨਾਲਿਸਿਸ ਹੋਇਆ ਸੀ ਉਹਦੇ 'ਚ ਇਹ ਦੇਖਿਆ ਕਿ ਜਿਹੜੇ ਸਾਡੇ ਯੁਵਾ ਨੇ ਨਾ ਉਹਨਾਂ ਦੀ ਆਤਮ ਹੱਤਿਆ ਦੀ ਪ੍ਰਵਿਰਤੀ ਵੱਧ ਰਹੀ ਹੈ ਬਹੁਤ ਜ਼ਿਆਦਾ। ਮੋਰ ਦੈਨ 40% ਜਿਹੜੇ ਨੇ ਬਿਲੋ 25 ਦੇ ਵਿੱਚ ਹੈਗੇ, ਉਹਦੇ 'ਚ ਪ੍ਰਵਿਰਤੀ ਵੱਧ ਰਹੀ ਹੈ। ਪ੍ਰਵਿਰਤੀ ਵਧਣ ਦੇ ਨਾਲ ਇੱਕ ਇਹ ਵੀ ਨੁਕਸਾਨ ਹੈ ਕਿ ਸਾਡੇ ਦੇਸ਼ ਦੀ ਜਿਹੜੀ ਪ੍ਰੋਡਕਟੀਵਿਟੀ ਹੈ, ਪ੍ਰੋਡਕਸ਼ਨ ਵਾਲੀ ਜਿਹੜੀ ਏਜ ਗਰੁੱਪ ਹੈ, ਉਹ ਸੁਸਾਈਡ ਕਰ ਰਿਹਾ ਹੈਗਾ। ਔਰ ਵਧਣ ਦਾ ਕਾਰਨ ਜਿਹੜੇ ਐਨਾਲਿਸਿਸ ਕੀਤਾ ਗਿਆ ਸੀਗਾ ਪਹਿਲੇ 2021 ਦੇ ਵਿੱਚ, ਉਹਦੇ 'ਚ ਇਹੀ ਹੋਇਆ ਸੀਗਾ ਕਿ ਉਹਦੇ 'ਚ ਜਾਂ ਤਾਂ ਫਾਈਨੈਂਸ਼ੀਅਲ ਪ੍ਰੋਬਲਮਸ ਨੇ ਜਾਂ ਫੈਮਿਲੀ ਪ੍ਰੋਬਲਮਸ ਨੇ ਜ਼ਿਆਦਾਤਰ, ਔਰ ਡੇ ਟੂ ਡੇ ਜਿਹੜੇ ਡੇਲੀ ਅਰਨਰਸ ਨੇ, ਜਿਹੜੇ ਡੇਲੀ ਵੇਜਰਸ ਨੇ, ਉਹਨਾਂ ਨੇ ਸੁਸਾਈਡ ਜ਼ਿਆਦਾ ਕੀਤਾ। ਅਤੇ ਰਿਲੇਸ਼ਨਸ਼ਿਪ ਪ੍ਰੋਬਲਮਸ ਬੜੀਆਂ ਕਾਮਨ ਸੀਗੀਆਂ, ਰਿਲੇਸ਼ਨਸ਼ਿਪ ਜਾਂ ਫੈਮਿਲੀ ਦੇ ਵਿੱਚ ਹੋਣ ਜਾਂ ਉਹਨਾਂ ਦੀ ਆਪਸੀ ਰਿਲੇਸ਼ਨਸ਼ਿਪ ਹੋਏ, ਔਰ ਫਾਈਨੈਂਸ਼ੀਅਲ ਜਿਹੜਾ ਨਾ ਫਾਈਨੈਂਸ਼ੀਅਲ ਸਟ੍ਰੈਸ, ਉਹ ਵੀ ਇੱਕ ਬਹੁਤ ਇੰਪੋਰਟੈਂਟ, ਬੇਰੁਜ਼ਗਾਰੀ ਬਿਲਕੁਲ ਇੱਕ ਇੰਪੋਰਟੈਂਟ ਇਹਦਾ ਕਾਰਨ ਹੈਗਾ, ਬੜਾ ਮੁੱਖ ਕਾਰਨ ਹੈ।
1: ਤੁਸੀਂ ਦੱਸਿਆ ਕਿ ਕਿਹੜੀ ਕਿਹੜੀ ਕੈਟੇਗਰੀਜ਼ ਹੁੰਦੀਆਂ ਸੁਸਾਈਡ ਦੀਆਂ? ਤੁਸੀਂ ਇਹ ਦੱਸਿਆ ਕਿ ਸੁਸਾਈਡ ਦੇ ਰਿਸਕ ਫੈਕਟਰ ਕੀ ਨੇ, ਉਹਦੇ ਲੱਛਣ ਕੀ ਨੇ ਅਤੇ ਕਾਰਨ ਕੀ ਨੇ, ਅਸੀਂ ਉਹ ਵੀ ਉਹਨਾਂ ਗੱਲਾਂ ਵਿੱਚ ਹੀ ਆਪਾਂ ਕਵਰ ਕਰ ਲਏ ਨੇ। ਪਰ ਇਸ ਤੋਂ ਇਲਾਵਾ ਸੁਸਾਈਡ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ?
0: ਇੰਟਰਨੈਸ਼ਨਲ ਐਸੋਸੀਏਸ਼ਨ ਆਫ ਸੁਸਾਈਡ ਪ੍ਰੀਵੈਂਸ਼ਨ ਹੈ, ਥੀਮ ਬਣਾਉਂਦੇ ਨੇ ਹਰ ਸਾਲ, ਥੀਮ ਇਹ ਬਣਾਇਆ ਸੀ ਚੇਂਜਿੰਗ ਦਾ ਨੈਰੇਟਿਵ ਔਨ ਸੁਸਾਈਡ। ਮਤਲਬ ਉਹਦਾ ਮਤਲਬ ਇਹ ਸੀਗਾ ਕਿ ਜਿਹੜਾ ਸੁਸਾਈਡ ਦਾ ਨੈਰੇਟਿਵ ਹੈ, ਮੀਨਿੰਗ ਹੈ ਪਾਪੂਲੇਸ਼ਨ ਦੀ, ਉਹ ਚੇਂਜ ਕੀਤਾ ਜਾਏ ਜਾਂ ਉਹਨਾਂ ਨੂੰ ਸਮਝਾਇਆ ਜਾਏ। ਉਹਦੇ ਵਾਸਤੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈ ਕਿ ਓਪਨਨੈਸ, ਤੁਹਾਨੂੰ ਮਤਲਬ ਘਰ ਦੇ ਵਿੱਚ ਆਪਸ ਵਿੱਚ ਗੱਲਬਾਤ ਅੱਛੇ ਤਰੀਕੇ ਨਾਲ ਕਰਨੀ ਚਾਹੀਦੀ, ਖਾਸ ਤੌਰ 'ਤੇ ਇਹ ਬੱਚਾ ਜਿਹੜਾ ਸਟ੍ਰੈਸ ਵਿੱਚ ਹੈਗਾ। ਔਰ ਉਹਦੇ ਇਲਾਵਾ ਜਿਹੜਾ ਹੈਗਾ ਕਨਵਰਸੇਸ਼ਨ ਜਿਹੜੀ ਹੈ ਸਪੋਰਟਿਵ ਹੋਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਸਪੋਰਟ ਮਿਲਣਾ ਚਾਹੀਦਾ। ਜੇ ਬੱਚੇ ਦਾ ਮੰਨ ਲਓ ਕੋਈ ਐਂਟਰੈਂਸ ਐਗਜ਼ਾਮ ਦੇ ਰਿਹਾ ਹੈ ਅਤੇ ਬੱਚੇ ਨੂੰ ਕੋਈ ਗੱਲ ਨਹੀਂ, ਬਹੁਤ ਸਾਰੇ ਅਲਟਰਨੇਟਿਵਸ ਨੇ, ਨਹੀਂ ਤਾਂ ਤੂੰ ਦੁਬਾਰਾ ਵੀ ਟਰਾਈ ਕਰ ਸਕਦਾ। ਪਹਿਲੀ ਵਾਰ ਜਿਹੜੇ ਨੇ ਬਹੁਤ ਸਾਰੇ ਬੱਚੇ ਸਿਲੈਕਟ ਨਹੀਂ ਹੁੰਦੇ, ਜ਼ਿਆਦਾਤਰ 60-70% ਸੈਕਿੰਡ ਅਟੈਂਪਟ ਸਿਲੈਕਟ ਹੁੰਦੇ ਨੇ, ਤੂੰ ਦੁਬਾਰਾ ਕੋਸ਼ਿਸ਼ ਕਰ ਸਕਦਾ। ਇੱਕ ਉਹ ਸਟ੍ਰੈਸ ਘੱਟ ਕੀਤਾ ਜਾ ਸਕਦਾ, ਫਿਰ ਉਹਨੂੰ ਅਲਟਰਨੇਟਿਵ ਦਿੱਤੇ ਜਾ ਸਕਦੇ। ਅਲਟਰਨੇਟਿਵ ਨਾ ਦੇਣ ਕਰਕੇ ਵੀ ਸੁਸਾਈਡ ਦੀ ਪ੍ਰਵਿਰਤੀ ਵੱਧਦੀ ਹੈ। ਅਸੀਂ ਦੇਖਿਆ ਕਿ ਜ਼ਿਆਦਾਤਰ ਲੋਕ ਜਿਹੜੇ ਬਚ ਜਾਂਦੇ ਨੇ ਉਹਨਾਂ ਨੂੰ ਲੱਗਦਾ ਕਿ ਜ਼ਿੰਦਗੀ 'ਚ ਕੁਛ ਬਚਿਆ ਹੀ ਨਹੀਂ, ਜਦਕਿ ਜ਼ਿੰਦਗੀ ਦੇ ਵਿੱਚ ਬਹੁਤ ਅਲਟਰਨੇਟਿਵਸ ਹੈਗੇ। ਹੁਣ ਜਿਸ ਤਰ੍ਹਾਂ ਐਗਜ਼ਾਮ ਮੈਡੀਕਲ ਦਾ ਹੈਗਾ, ਮੈਡੀਕਲ ਦੇ 'ਚ ਉਹਨੂੰ ਲੱਗਦਾ ਕਿ ਮੈਂ ਡਾਕਟਰ ਬਣਨਾ, ਡਾਕਟਰ ਦੇ ਇਲਾਵਾ ਵੀ ਬੜੇ ਸਾਰੇ ਪ੍ਰੋਫੈਸ਼ਨਸ ਨੇ ਮੈਡੀਕਲ ਦੇ ਵਿੱਚ ਜੋ ਆਦਮੀ ਬਣ ਸਕਦਾ, ਔਰ ਬੜੇ ਅੱਛੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੀ ਮਾਰਕੀਟ 'ਚ ਬਹੁਤ ਡਿਮਾਂਡ ਹੈਗੀ ਹੈ। ਅਤੇ ਉਹ ਮਤਲਬ ਬੱਚਿਆਂ ਨੂੰ ਦੱਸਣੇ ਚਾਹੀਦੇ ਨੇ ਅਲਟਰਨੇਟਿਵ, ਜੋ ਅਸੀਂ ਕਹਿੰਦੇ ਕੈਰੀਅਰ ਕਾਉਂਸਲਿੰਗ, ਕੈਰੀਅਰ ਕਾਉਂਸਲਿੰਗ ਬਹੁਤ ਜ਼ਰੂਰੀ ਹੈਗੀ ਹੈ। ਜਿਹੜੇ ਬੱਚੇ